0: MB.
1: Walambangi songan ge doti ku jogi di ndohu mamte da mbiri si ya kada si mbir urkol. Niku ko jiku bo nga ya chimbi. Iku be badum Ezekiel. Iku ma ubele de François ke bambaye Noel Benaji Moïse. Be madam Brigitte ake iku be madam Celestin Rachel Chimbi. Ne kila koroliji ake iku mauk karm Michel Malande. Ndon don nat na un kum kongai kadene nan berklayo di berklayo ngon de kedenga make ngo ko de mbayne sem Salomon mbayne sem Salomon ni bari bagna diri toy ni barni nay DG ade guto ko ndo marji ndo ko gi na September ko nu ni di kemeto bay kembe ki nyamat la dinga tuju go moy ko wan rete te be berklayo to nadani ke med mai law to comme ciel ik gaston gangbe enis yo berum malane ni kembe ke mundu natni ke jonaji gabriel ni kembe ke kiagor anci singni nge de gamalang ni ge ko jinga ko de ka kengam kem de gen jin kembe ke benoi beri be balum ndeden sikalen nge guto ning tik ndo bondroji ba ndo so yin na september ko gnji kame to adi do ba de ku to krat lo ko ando ta ba to ndeba ni nge guto to ma u bele de françois ta di quartier am tu ku ni rewati lycée am tu ku itu ko no ba lo yoni andum si ali kada njen nge guto no ban lo ku maji kem conveyant gir ko jua ala as jige Iku kulnoji, obay ton nan bat ngar ake ala sino jige. Gan yangaro jige o kondu batan, kondu orodete. Iku nata ngar ake iku do ngar bam ngar. Rit ake iku Rebeka ngar to. Ojil jimadum, Clementine ra gotum. Ike meinda mara nandei sundala o iknari nge odai rata ngaro maji rabe apolinaire ike thomas be mede simeon ngar goto yusuf ngar tojidom jumadum koita jim e ngar na uteje Théophile Kaoudé, Ngar Maji Ndoriam, Bewajum, Ike Bewajum Ake Dande Dotom, Ike Samuel Ndoninga, Ngaro Etienne Tedebay Jumodal, Ike Blaise Ngar Toide, Rangar Timote Natajim Nambat Ndo, Enok Mbachibeyi ke Pasteur Ortom Daraja. Ngania Dori Bamgarg. Ake ngania neke Mbai Sonang. Ake ngania Nana Jingar. O ike meme Njigengar Bamgar. O ngania neke Lo Tolengar. Ba malang dekento nendendorna te nananan bir kelayo. Adi imbir kelayu untuk naran si singgini ke kujung ga kondengan kiam tu kemarang ake. Singginan giren si gini nenan bisita imbir kelayu yang ku kondeng ketengah make bobedu. Nan doda ni ke ngaro jige. Ngaro jige ni ba kutu kundok kutu matai na utu kun man kua kutu. Kiam bal kutu pujo kujo kalan ke mehe doat ni adi ngatu jigo moi ku wana rit. Tu ya di kiam labdan ku buku kiam bek ke njamen atla. Ber klayon to nan ci singe ko de ga kenga ko de ngan kem de ngin ji kem be ke be ho mo unad ningar chef de canton ke brai mul be ke be bo pen nan ningar be gari be jondo unar to ne be yo ko da jingar ke be jo cindengar unad ni narangar ke ala ara isa isayal ਉਹ ਇੱਕ ਅਲੈਸਾਇਲ ਦਿਗੇ ਦਮਾਰਿਸ ਇੱਕ ਦਮਾਰਿਸ ਅਕੇ ਇੱਕ ਨੇਮੇਂਗਾਰ ਗਾਰੋ ਉਹ ਇੱਕ ਜਿਮ ਉਨੁੰਬੇਯ ਨਾ ਇੰਗਾਰ ਅਕੇ ਬੇਯ ਨਾ ਜਿਮਾਸ ਬੇ ਇੱਕ ਕਾਯਾਂਗਾਰ ਮਾਰਾ ਗਾਰ ਕੋਜੀ ਕੋਸਾਦੁਮ ਗਾਰ ਅਕੇ ਅਜੀ ਨਾਂਗਾਰ ਵਾਈ ਦੋਰਾਂਗਾਰ ਨਾ ਉਤੇਜੇ ਗਾਰਾਲਤਾ ਜਿਮਾਸ ਬੇ ਅਕੇ ਕੋਜਿਗ ਯਾ ਸਮਾਜਿੰਗਾਰ ਅਕੇ ਕੋਸਾਦੁਮ ਗਾਰ ਉਹ ਲੋ ਤਲੰਗਾਰ ਨਦਨੀ ਸ਼ਬਦ ਵਿਲਾਜ ਅਦੇ ਗਾਰ ਵਜੀਤਾ ਮੀਆਂ ਅਤੁਮ ਉਹ ਇੱਕ ਗਾਰ ਅਸ ਬੇਯ ਬਾਈ ਓਰੇਤਾ ਇੱਕ ਕੁਲਾਦੁਮ ਬਾਈ ਯਮ ਮਾਜੀ ਤੋ ਇੰਗਾਰ ਬਾਗੋਲੀ ਕੁਲਾਦੁਮ ਬੇ ਓਰੋਦਿਤ ਬਾਈ ਅਕੇ ਮੋਲ ਨਾ ਅਕੇ ਇੱਕ ਨਾਰੀਂਗਾਰ ਦੰਬਾਈ ਇੱਕ ਜੁਮ ਤੋ ਇੰਗਾਰ ਨਾ ਓਜਿੰਗਾਰ ਇੱਕ ਜਿਮਰਾ ਦੇ ਨਾਜੀ ਓਈ ਨੰਗਾ ਓ ਇੱਕ ਨੰਗ ਅਡੁਮਗਾਰ ਗਾਰ ਕੁਮਰਾ ਓ ਗਾਨੀਆ ਗੇਤਰੋਮ ਅਕੇ ਇੱਕ ਪਾਸਰ ਸਦਰਕ ਨੰਗਿੰਬਾਈ ਮਾਲਾ ਨੰਜ ਨਿਕਿਆਮ ਬੇਕ ਦੋ ਨਦ ਬੇਰ ਕਲਾਯੋਂ ਦੋ ਨਦਨਿਕ ਲੀਜੀਆ ਅਕੇ ਮਾਰੀਆਮ ਓ ਕਿ ਰਾਮਾਜੀ ਅਕੇ ਅਡੁਮਬੇਯ ਗਾਰਤੋ ਜਿਨਿਕਿਆਮ ਬੇਕ ਬੇਪਾਂ ਗਾਰਾਬੇ ਅਕੇ ਇੱਕ ਕਾਇਨਿਆਲ ਓ ਇੱਕ ਕੋਂਗਾਰ ਕੋਸਾਦੁਮ ਗਾਰ ਓ ਗਾਨੀਆ ਗਾਰ ਤੋਇਦੇ ਬੇ ਚਿੰਜੇ ਜਿਨਿਕਿਆਮ ਬੇਕ ਬੇਬੋ ਪੈਨਗ ਮਾਲੰਗਦ ਨਦਨਿਕ ਅਲਾ ਜਿਗਤਾ ਜਾਂਵੀਏ ਜਿਗੇ ਜਿਮਰਾ ਸੇਮ ਗਾਰ ਤੁਮ ਉਨੋਰੀ ਡੋਕਟਰ ਰਾਹੁਲ ਗਾਰ ਉਨੁਮ ਮਾਲੰਦ ਜਿਨਿਕਿਆਮ ਬੇਕ ਅਬੇਸ਼ੇ ਤੋ ਨਦਨਿ ਜਨਰਲ ਦੇ ਬ੍ਰਿਗਾਡ ਨਾ ਜਿਮ ਏਜੇਕਿਆਲ ਇਕਿਆਮ ਬੇਕ ਮਾਓ ਗੁਨਾਗ ਗਿਰਗਰਾ ਲੋਕ ਕਾਨੇਮ ਤੇ ਤਾਓ ਨਰਨ ਜੀ ਸਿੰਘੇ ਦੇ ਗਮਾਰਾ ਕੇ ਸਿੰਘ ਨਾਨ ਗਿਰਨ ਸਿੰਘ ਜੀ ਕਿਆਮ ਬੇ ਕੁਮਰਾ ਸਾਰ ਮੈਸਲਾ ਲੀਵਾ ਲਕ ਦੋਬਾ ਕੋਮੇ ਬੇਬੀਜਾ ਲਾਈ ਬੇਜੋ ਬੇਜੰਡੋ ਸਿਲਾਂਬੀ ਦਮ ਕੁ ਜਿਲੀ ਗਲਾਤ ਆਚੀ ਆਕੇ ਅਮ ਚਿਮਨ ਨਰਨ ਸਿੰਘ ਬੇਰ ਕਲਾਯੋਨ ਤੋ ਮਲੰਗ ਸਿ ਨਦਨਿਕ ਸਾਜੀ ਅੰਗਾਰ ਓ ਇੱਕ ਜੁਮ ਤੋਈ ਅੰਗਾਰ ਸਮਾਜੀ ਅੰਗਾਰ ਓ ਜਾਂ ਕਸਰਾਮ ਇੱਕ ਬੋਨੇਰ ਕੁਲ ਨੋਜੀ ਇੱਕ ਅੰਗਾਰ ਤੋਦੇ ਜਿਨਿਕਿਆਮ ਬੇਕ ਮੁੰਡੂ ਆਕੇ ਜਿਮ ਉਨੁਮ ਬੋਰੁਮ ਮਿਸ ਮਾਜੀ ਅੰਗਾਰ ਗੋਤੋ ਜਿਮ ਤੇ ਬੇਯ ਦੋਲੇਂਗਾਰ ਜਿਨਿਕਿਆਮ ਬੇਕ ਕੇਲੋ ਨਦਨਿਕ ਕਾਬੇ ਬਾਮਗਾਰ ਇੱਕ ਸੈਕਰੇਟਰ ਜਨਰਲ ਕੋ ਪ੍ਰੋਵਿੰਸ ਕੋ ਮਾਯੋ ਕੇ ਬੀਕ ਦਮ ਕ ਦੁਨ ਬੇ ਤਾਰੇ ਆਈ ਕ ਬੀ ਐਸ ਇੱਕ ਜਿਮ ਓ ਤੁਮ ਜਿਗੇ ਕੈਂਬੇਕ ਬੰਗੋਰ ਨਾਦਨੀ ਬੇਰਕ ਲਾਇਨੀ ਹੋ ਇੱਕ ਦੋ ਆਦਮ ਗਾਰ ਗਾਰ ਤੁਮ ਜੀ ਕੈਂਬੇਕ ਬੇ ਓ ਮੋ ਦੇ ਇੱਕ ਦੋ ਤੋਲ ਗਾਰ ਬਮ ਗਾਰ ਇੰਜ ਕੈਂਬੇ ਕ ਜਿਲ ਗ੍ਰੇ ਦਮ ਕ ਬੇ ਇੰਜੀ ਤੇ ਨਾਦਨ ਜੀ ਸਿੰਘ ਗਾਨੀਆ ਕੋਸਾ ਦਮ ਗਾਰ ਗ ਅਕੇ ਕਲ ਤੇ ਬਈ ਬੇ ਨਨ ਮਾਜੀ ਜਿਨੀ ਕੈਂਬੇਕ ਬੇਤਾਨੀ ਤਾਰੀ ਦਮ ਕ ਦੇਂਬੋ ਤੋ ਨੰਦਨ ਸਿੱਖ ਨੀਨਾ ਆਉਨੇ ਇੱਕ ਬੇ ਅਦੇ ਬੇ ਕੋਜੀ ਨੀ ਕੰਗੇ ਗੁਤੋ ਤਾਦੀ ਬੇ ਉਹ ਮੋਨੀ ਨੀ ਬਾਂਦੋ ਕ ਆਵਰ ਨੈ ਨੀ ਨੀ ਨਨ ਨਨ ਬਿਸੀ ਤੇ ਕ ਬੇਰ ਕਲਾਯੋ ਕ ਰੰਗ ਨੀ ਬਾਈ ਕੈਮ ਦੋ ਕ ਨਾਰੀ ਕ ਨੋ ਜੀ ਤੇ ਕੇ ਤੇ ਤੋ ਲੋਕ ਆਂਦੋ ਤਵਾ ਤੋ ਉਂਦ ਬ ਨੀ ਕੰਗੇ ਗੁਤੋ ਤੇ ਅਦੇ ਕਰਚੇ ਫਰਸ਼ਾ ਜੁਗੁਲੀਏ ਵਾਲਾ ਨੈਮ ਗਨ ਬੰਗੀ ਗਾ ਲੈ ਕ ਅਦੇ ਮਨਾ ਬਿਸੀ ਤੇ ਨਾਜੀ ਕ ਡੋਬੇ ਤੇ ਜਤੇ ਲੈ ਕਾ ਰੋ ਦੋਬਸਾ ਜੀ ਕਰਗਨਾ ਫਿਦਲ ਬਾਈ ਨੀ ਨਾ ਇੰਗੇ ਕੁੰਡੁਮ ਕੰਦਗਾ ਕਦੇ ਸੀ ਆਓ ਇਨੀ
0: ਗੰਗ ਮਜਾ ਦਮਰਾਨ ਵੇਵਾ ਮਸੋਲੀ ਤਾਮੀਆ ਵੇ ਨਮਾ ਮੰਜੂਰਾਨ ਵੋਤਾਗੀ ਗੰਗ ਮਜਾ ਦਮਰਾਨ ਵੇਵਾ ਮਸੋਲੀ ਤਾਮੀਆ ਵੇ ਨਮਾ ਮਟਾਈ ਵੋਤਾਗੀ ਗੰਗ ਮਜਾ ਦਮਰਾਨ ਵੇਵਾ ਆਯੋ ಅಯ್ಯೋ bunu mirawa iwata gingang maja jumra nwewa ayo goni yadi yandam noy iwata gingang maja jumra nwewa ayo goni yatel gotuo iwata gingang maja jumra nwewa ayo dalal kirawa iwata gingang maja jumra nwe ojinangai kadaira le simma iwata gingang maja jumra nwe ayo ni tapak ngalwa wato ginga maja dumra nwe ayo dani jaduguya koi tog singa maja dumra nwe ayo gitari nata wato singa maja dumra nwe wo aye aye dai bra